ਈਸ਼ਵਰ ਗੁਰੂ ਸਾਕਸ਼ਾਤ ਪਰਬ੍ਰਹਮ ਤਸਮੈ ਸ੍ਰੀ ਗੁਰੂਵੇ ਨਮਃ। ਵਿਕਰਮ ਸੰਵਤ 2083 ਸਾਲ ਆਸ਼ਿਨ 28 ਕਦੇ ਬੁੱਧਵਾਰ ਆਸ਼ਿਨ ਸ਼ੁਕਲ ਪੰਛ ਕੋ ਚੌਥੀ ਤਿਥੀ ਅਕਟੂਬਰ 14 ਤਾਰੀਖ 2026 ਨੇਪਾਲ ਸੰਮਤ 1146 ਆਜਕੋ ਸ਼ੁਭ ਗੜੀਮਾ ਸਾਮੁਦਾਇਕ ਰੇਡੀਓ ਟੀਕਾਪੁਰੀ ਐਫਐਮ 101 ਮੈਗਾਹਰਟਜ਼ ਦੁਆਰਾ ਪ੍ਰਸਾਰਣ ਭਈ ਆਧਿਆਤਮਿਕ ਜਾਗਰਣ ਕਾਰਜਕ੍ਰਮ ਲਈ ਸੁਣੀ ਰਹੇਗਾ ਸੰਪੂਰਨ ਆਧਿਆਤਮਿਕ ਪ੍ਰੇਮੀ ਮਹਾਨੁਭਾਵਹਰੂਮਾ ਮੋ ਮਹਾਦੇਵ ਭੰਡਾਰੀਕੋ ਤਰਫਬਾਟ ਕੋਟੀ ਵਾਰ ਨਮਸਕਾਰ ਪ੍ਰਣਾਮ। ਆਦਰਣ ਸ਼ਰੋਤਾ ਮਹਾਨੁਭਾਵਹਰੂ, ਆਜ ਪਨਿ ਕਈ ਸ਼ਬਦਕੋ ਸਹਾਰਾਲੇ ਉਪਸਥਿਤ ਭਏਕੋ ਛੁ। ਸਰਵਪ੍ਰਥਮ ਆਉਂਦੇ ਗਰੇਕੋ ਜੋ ਵਿਜਯਾ ਦਸ਼ਮੀ ਰ ਤੇਸ ਪਛੀ ਲਕ੍਷੍ਮੀ ਪੂਜਾ, ਸਭੀ ਕੋ ਸ਼ੁਭ ਕਾਮਨਾ ਟਕਾਉਣ ਚਾਹੁੰਛ। ਜੋ ਨਵ ਦੁਰਗਾ ਭਵਾਨੀਕੋ ਲਾਗਿ ਆਪੂਲੇ ਵਿਭਿੰਨ ਕਿਸਮਕੋ ਧਾਰਮਿਕ ਅਵਸਥਾਲਾਈ ਕਾਇਮ ਗਰੀ ਜੁਨ ਤਰੀਕਾਲੇ ਪਨਿ ਨਵ ਦੁਰਗਾ ਭਵਾਨੀਕੋ ਨਾਮ ਲਿਨ ਭਏਕੋ ਛ, ਸੰਪੂਰਣਲਾਈ ਨਲਿਨੇਲਾਈ ਲਿਨੇਲਾਈ ਸੰਪੂਰਣਲਾਈ ਪਨਿ ਸ਼ੁਭ ਕਾਮਨਾ ਛ। ਰ ਪਰਮਾਤਮਾ ਈਸ਼ਵਰ ਨਵ ਦੁਰਗਾ ਭਵਾਨੀ ਸਭੈਲੇ ਸਭੈਕਾ ਘਰਮਾ ਖੁਸ਼ੀ ਆਨੰਦ ਦਿਉਨ, ਇਹੀ ਪ੍ਰਾਰਥਨਾ ਇਹ ਬੇਨਤੀ ਛ। ਰ ਆਜ ਸੰਸਾਰਮਾ ਮਾਨਿਸ ਮਾਨਿਸਮਾ